2010 ਈਸਵੀ ਵਿੱਚ ਰੂਸ ਦੇ ਸ਼ਹਿਰ ਸੈਂਟ ਪੀਟਰਸਬਰਗ ਵਿੱਚ ਮੁਨਕਦਾ ਜਿਰਗੇ ਦੇ ਦੌਰਾਨ 13 ਮੁਲਕਾਂ ਸੁਣ ਇਸ ਦਿਨ ਦੀ ਬੁਨਿਆਦ ਰੱਖੀ ਆ ਸੀ, ਜਿਸ ਦਾ ਮਕਸਦ ਸਿਆਂ ਦੀ ਆਬਾਦੀ ਕੋ ਦੁੱਗਣਾ ਕਰਨਾ ਸਾ। ਹਿੰਦੁਸਤਾਨ ਇਸ ਹਵਾਲੇ ਨਾਲ ਨੁਮਾਇਆ ਹੈ, ਜਿੱਥੇ ਦੁਨੀਆਂ ਦੇ 70% ਤੋਂ ਜ਼ਿਆਦਾ ਜੰਗਲੀ ਸਿੰਘ। ਇਸ ਦਿਨ ਹਕੂਮਤੇ ਹਿੰਦ ਦੀ ਤਰਫ ਪ੍ਰੋਜੈਕਟ ਟਾਈਗਰ ਜੈਸੇ ਬੜੇ ਮਨਸੂਬਿਆਂ ਦੀ ਕਾਮਯਾਬੀ ਉੱਤੇ ਲੋ ਸੱਟੀ ਜੁਲਦੀ ਹੈ। ਤੇ ਸਾਮੀਨ ਗੱਲਾਂ ਹੋਰ ਵੀ ਸਾਂਝੀਆਂ ਕਰਸਾਂ, ਤੇ ਆਓ ਅੱਗੇ ਸੁਣਦੇ ਹਾਂ ਇਹ ਗੀਤ।

ਸਾਮੀਨ, ਜੇ ਤੁਸੀਂ ਆਪਣੇ ਕਾਰੋਬਾਰ ਕੋ ਵਧਾਉਣਾ ਚਾਹੁੰਦੇ ਹੋ, ਗਾਹਕ ਘੱਟ ਆਉਂਦੇ ਹਨ ਜਾਂ ਸੇਲ ਘੱਟ ਆਉਂਦੀ ਹੈ ਅਤੇ ਇਸ ਕੋ ਵਧਾਉਣਾ ਚਾਹੁੰਦੇ ਹੋ, ਤਾਂ ਚਿਰ ਕਿਸ ਗੱਲ ਦੀ ਹੈ? ਆਕਾਸ਼ਵਾਣੀ ਸ਼੍ਰੀਨਗਰ ਥੀ ਤੁਸਾਂ ਵਾਸਤੇ ਸੁਨਹਿਰੀ ਮੌਕਾ ਹੈ। ਅਸ ਦੇ ਲੱਖਾਂ ਸੁਣਨ ਵਾਲਿਆਂ ਤੱਕ ਆਪਣੇ ਕਾਰੋਬਾਰ ਔਰ ਚੀਜ਼ਾਂ ਦੀ ਆਵਾਜ਼ ਪਹੁੰਚਾਓ ਔਰ ਆਪਣੇ ਕਾਰੋਬਾਰ ਕੋ ਉਚਾਈ ਤੱਕ ਪਹੁੰਚਾਓ। ਕਮਰਸ਼ੀਅਲ ਐਡਵਰਟਾਈਜ਼ਮੈਂਟ ਔਰ ਸਪਾਂਸਰਸ਼ਿਪ ਵਾਸਤੇ ਹੋਣੀ 9018074333 ਨੰਬਰ ਉੱਤੇ ਰਾਬਤਾ ਕਾਇਮ ਕਰੋ। ਨੰਬਰ ਇੱਕ ਵਾਰੀ ਫਿਰ ਸੁਣੋ, 9018074333। ਸਾਮੀਨ, ਗੱਲਾਂ ਹੋਰ ਵੀ ਸਾਂਝੀਆਂ ਕਰ ਸਾਂ ਤੇ ਆਓ ਅੱਗੇ ਜ਼ੁਬੈਦਾ ਅਖਤਰ ਤੇ ਸਾਥੀਆਂ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਗੀਤ।

ਜੀ ਸਾਮੀਨ ਜ਼ੁਬੈਦਾ ਅਖਤਰ ਤੇ ਸਾਥੀ ਪੇਸ਼ ਕਰ ਰਿਹਾ ਸੀ ਗੀਤ ਤੇ ਸਾਮੀਨ ਅਸਾਂ ਕੋਲ ਕੁਝ ਵੇਲਾ ਬਚਿਆ ਦੇ ਆਓ ਪ੍ਰੋਗਰਾਮ ਦੇ ਆਖਰ ਤੇ ਸਦੀਕ ਅਖਤਸ਼ਮ ਪੁਰੀ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਗੀਤ।

0: ਬੁਨਿਆਦਾਂ ਦਾ ਹੱਲ ਢੂੰਡੇ ਗਿਆ ਸੀ। ਜੰਮੂ ਕਸ਼ਮੀਰ ਵਿੱਚ 7 ਸਤੰਬਰ ਤੋਂ 10 ਸਤੰਬਰ ਦੋਣੀ ਮੁਨਕਦ ਹੋਣੇ ਵਾਲੇ ਪਹਿਲੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਜੰਮੂ ਕਸ਼ਮੀਰ 2026 ਵਿੱਚ ਆਲਮੀ ਸਤਹ ਦਾ ਫਿਲਮ ਸਾਜ਼ ਮੁੱਚ ਦਿਲਚਸਪੀ ਕੇਂਦਰਨ ਔਰ ਉਹਨਾਂ ਤੋਣੀ ਪੰਜਾਬ ਮੁਲਕਾਂ ਦੀ ਤਾਲਕ ਰੱਖਣ ਵਾਲੇ ਫਿਲਮ ਸਾਜ਼ਾਂ ਸੁਣ 875 ਫਿਲਮਾਂ ਭਰੀਆਂ। ਇਸ ਫੈਸਟੀਵਲ ਵਾਸਤੇ ਫਿਲਮਾਂ ਭਰਨੇ ਦੀ ਕੱਲ੍ਹ ਆਖਰੀ ਤਾਰੀਖ ਹੈ। ਇਸ ਫੈਸਟੀਵਲ ਦਾ ਇਨਕਾਦ ਇਤਲਾਤ ਰਾਬਤਾ ਆਮਾ ਮਹਿਕਮਾ ਜੰਮੂ ਕਸ਼ਮੀਰ ਨੈਸ਼ਨਲ ਫਿਲਮ ਡਿਵੈਲਪਮੈਂਟ ਦੇ ਸਾਂਝੇ ਇਸ਼ਤਰਾਕ ਨਾਲ ਕਰ ਰਿਹਾ ਹੈ। ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਬਾਲਤਲ ਦੇ ਰਸਤੇ 'ਤੇ ਚੱਲ ਰਹੀ ਹੈ ਔਰ ਕੱਲ੍ਹ ਸਹੀਆਂ ਤੋਣੀ ਕੁੱਲ 4.5 ਲੱਖ ਤੋਂ ਜ਼ਿਆਦਾ ਯਾਤਰੀਆਂ ਸੁਣ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਅੱਜ 2 ਵਜੇ ਤੋਣੀ 5,285 ਯਾਤਰੀਆਂ ਸੁਣ ਗੁਫਾ ਵੀ ਹਾਜ਼ਰੀ ਦਿੱਤੀ। ਪਹਿਲਗਾਮ ਰਸਤੇ ਦਾ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜਿਸ ਕੋ ਦੇਖਦਿਆਂ ਇਸ ਰਸਤੇ ਦਾ ਯਾਤਰਾ ਅਰਜ਼ੀ ਤੌਰ ਬੰਦ ਹੈ। ਇਸ ਵਿਚਕਾਰ ਅੱਜ ਭਗਵੰਤੀ ਨਗਰ ਜੰਮੂ ਦੇ ਬੁਨਿਆਦੀ ਬੇਸ ਕੈਂਪ ਥੀ 2,051 ਯਾਤਰੀਆਂ ਦਾ 22ਵਾਂ ਕਾਫਲਾ ਵਾਦੀ ਪਹੁੰਚ ਗਿਆ। ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਸਿਲਸਿਲੇ ਵਿੱਚ ਅੱਜ ਨਿੱਕੀ ਲੋਈ ਛੜੀ ਮੁਬਾਰਕ ਕੋ ਸ੍ਰੀਨਗਰ ਦੇ ਦਸ਼ਨਵੀ ਅਖਾੜਾ ਥੀ ਮਹਿੰਦ ਦਪਿੰਦਰ ਗਿਰੀ ਦੀ ਕਿਆਦਤ ਵਿੱਚ ਪਹਿਲਗਾਮ ਦਰ ਵਿਦਿਆ ਕੀਤਾ ਗਿਆ। ਅਸ ਦੇ ਨੁਮਾਇੰਦੇ ਤਸੱਦਕ ਰਸ਼ੀਦ ਨੂੰ ਖਬਰ ਦਿੱਤੀ ਹੈ ਕਿ ਪਹਿਲਗਾਮ ਪਹੁੰਚਣੇ ਤਾਂ ਛੜੀ ਮੁਬਾਰਕ ਦਾ ਭੂਮੀ ਪੂਜਨ ਕੀਤਾ ਗਿਆ ਜਿਸ ਵਿੱਚ ਸ਼ਰਧਾਲੂਆਂ ਦੀ ਬੜੀ ਤਾਦਾਦ ਨੂੰ ਸ਼ਿਰਕਤ ਕੀਤੀ। ਮੀਡੀਆ ਦੇ ਨਫਰਾਂ ਨਾਲ ਗੱਲ ਕਰਦਿਆਂ ਮਹਿੰਦਰ ਦਪਿੰਦਰ ਗਿਰੀ ਸੁਣ ਆਖਿਆ,
1: स्वामी अमरनाथ जी की अनुकंपा से प्रत्येक वर्ष की तरह इस वर्ष भी हम शिव और शक्ति स्वरूपनी शटिकाओं को लेकर पहलगांव में प्रस्थान कर रहे हैं दर्शनानी अखाड़ा से, और वहां जाकर इस यात्रा से जुड़े हुए जो पारंपरिक अनुष्ठान है, इस यात्रा को प्रारंभ करने के साथ जुड़े हुए धार्मिक अनुष्ठान है जैसे भूमि पूजन, नवग्रह पूजन, ध्वजारोहण, वो अनुष्ठान वहाँ हम पहलगांव में करेंगे। पूजन करने के पश्चात वापसी पे मार्तंड रुकेंगे, छड़ियों का स्नान होगा, पूजा अर्चना होगी और सायंकाल हम वापस दशनामी खड़ा श्रीनगर में लौट आए।
0: ਅੱਜ ਪੂਰੇ ਮੁਲਕ ਵੀ ਗੁਰੂ ਪੂਰਨਿਮਾ ਦਾ ਤਿਉਹਾਰ ਮਨਾਇਆ ਜੁਲ ਰਿਹਾ। ਇਹ ਦਿਹਾੜਾ ਰੂਹਾਨੀ ਗੁਰੂਆਂ ਦੀ ਯਾਦ ਵਿੱਚ ਮਨਾਇਆ ਜੁਲਦਾ ਹੈ। ਵਜ਼ੀਰ ਆਜ਼ਮ ਨਰਿੰਦਰ ਮੋਦੀ, ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅਤੇ ਵਜ਼ੀਰ ਦਾਖਲਾ ਅਮਿਤ ਸ਼ਾਹ ਸੁਣ ਇਸ ਦਿਹਾੜੇ ਦੀ ਮੁਨਾਸਬਤ ਥੀ ਮੁਲਕ ਦੇ ਲੋਕਾਂ ਕੋ ਮੁਬਾਰਕਬਾਦ ਦਿੱਤੀ ਹੈ। ਲੈਫਟਨ ਗਵਰਨਰ ਮਨੋਜ ਸਿਨਹਾ ਸੁਣ ਵੀ ਇਨਸਾਨੀਅਤ ਇਕਦਾਰ ਕੋ ਵਧਾਵਾ ਦੇਣੇ ਵਿੱਚ ਗੁਰੂਆਂ ਦੇ ਕਿਰਦਾਰ ਕੋ ਅਹਿਮ ਕਿਰਾਰ ਦਿੰਦਿਆਂ ਲੋਕਾਂ ਵਾਸਤੇ ਨੇਕ ਖੁਆਇਸ਼ਾਂ ਦਾ ਇਜ਼ਹਾਰ ਕੀਤਾ। ਇਹ ਖਬਰਨਾਮਾ ਆਕਾਸ਼ਵਾਣੀ ਸ੍ਰੀਨਗਰ ਥੀ ਪੇਸ਼ ਕੀਤੇ ਜੁਲ ਰਿਹਾ ਹੈ। ਖਬਰਾਂ ਤੁਸੀਂ ਆਕਾਸ਼ਵਾਣੀ ਅਤੇ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਔਰ DTH ਤੇ ਵੀ ਸੁਣ ਸਕਦੇ ਹੋ। ਵਜ਼ੀਰ ਆਜ਼ਮ ਨਰਿੰਦਰ ਮੋਦੀ 2 ਅਗਸਤ ਕੋ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਮੁਹਿੰਮ ਦੀ ਸ਼ੁਰੂਆਤ ਕਰ ਸਨ। ਨੌਜਵਾਨਾਂ ਦੇ ਅਮੂਰ ਅਤੇ ਖੇਡਾਂ ਦੇ ਮਰਕਜ਼ੀ ਵਜ਼ੀਰ ਮਨਸੁਖ ਮੰਡਾਵੀਆ ਸੁਣ ਆਖਿਆ ਜੇ ਇਫਤਤਾਹੀ ਤਕਰੀਬ ਵਿੱਚ 1 ਕਰੋੜ ਤੋਂ ਜ਼ਿਆਦਾ ਸ਼ਿਰਕਤ ਕਰਨ ਵਾਲੇ ਲੋਕ ਸ਼ਾਮਲ ਹੋ ਸਨ। ਸੋ ਦਿਹਾੜਿਆਂ ਦਾ ਇਸ ਮੁਲਕੀ ਸਤਹ ਦੀ ਜਨ ਭਾਗੀਦਾਰੀ ਮੁਹਿੰਮ ਦਾ ਮਕਸਦ ਨੌਜਵਾਨਾਂ ਕੋ ਮਨਸ਼ਿਆਤੀ ਦੂਰ ਰੱਖਣਾ ਹੈ। ਮੁਹਿੰਮ ਦੇ ਤਹਿਤ ਹਰ ਅਤਾਰਾ ਕੋ ਨਸ਼ਾ ਮੁਕਤ ਅਹਿਦ ਦਿਆਲਿਆ ਗਿਆ ਸੀ ਅਤੇ ਨੌਜਵਾਨਾਂ ਵਾਸਤੇ ਬੇਦਾਰੀ ਪ੍ਰੋਗਰਾਮਾਂ ਅਤੇ ਕਮਿਊਨਿਟੀ ਰੀਲਾਂ ਦਾ ਇਨਕਾਦ ਵੀ ਕੀਤਾ ਗਿਆ ਸੀ। ਜੰਮੂ ਕਸ਼ਮੀਰ ਵਿੱਚ 8,181 ਸਰਕਾਰੀ ਇਮਾਰਤਾਂ ਦੀਆਂ ਛੱਤਾਂ ਦਾ ਸੋਲਰ ਪੈਨਲ ਲਾਏ ਗਏ ਹਨ ਜਿਨ੍ਹਾਂ ਵਿੱਚੋਂ 85 ਮੈਗਾਵਾਟ ਦੀ ਤਵਨਾਈ ਪੈਦਾ ਹੋ ਰਹੀ ਹੈ। ਇਸ ਤਰ੍ਹਾਂ ਜੰਮੂ ਕਸ਼ਮੀਰ ਮੁਲਕ ਦੀਆਂ 31 ਰਿਆਸਤਾਂ ਔਰ UTs ਵਿੱਚ ਇਸ ਪ੍ਰੋਗਰਾਮ ਦੀ ਅਮਲਾਵਰੀ ਵਿੱਚ 3 ਨੰਬਰ 'ਤੇ ਹੈ। ਇਸ ਗੱਲ ਦੀ ਜਾਣਕਾਰੀ ਸ੍ਰੀਨਗਰ ਵਿੱਚ ਇੱਕ ਮੀਟਿੰਗ ਦੇ ਦੌਰਾਨ ਸਾਇੰਸ ਅਤੇ ਟੈਕਨੋਲੋਜੀ ਦੇ ਵਜ਼ੀਰ ਸਤੀਸ਼ ਸ਼ਰਮਾ ਕੋ ਦਿੱਤੀ ਗਈ। ਵਜ਼ੀਰ ਮਹਿਸੂਸ ਨੂੰ ਇਸ ਕਾਮਯਾਬੀ ਦਾ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਹਨਾਂ ਸੁਣ ਤਵਨਾਈ ਦੀ ਬਚਤ ਕੋ ਯਕੀਨੀ ਬਣਾਈ ਵਾਸਤੇ ਇਸ ਸਕੀਮ ਕੋ ਹੋਰ ਵਾਧਾ ਦੇਣ ਦੀ ਹਿਦਾਇਤ ਦਿੱਤੀ। ਹਕੂਮਤ ਸੁਣ ਯਾਰੂਨ ਸ਼ਾਦੀ ਮਰਗ ਪੁਲਵਾਮਾ ਵਿੱਚ ਖੂਹ ਸਾਹਿਬ ਚਸ਼ਮੇ ਕੋ ਤਰੱਕੀ ਦੇਣ ਵਾਸਤੇ 6,30,00,000 ਰੁਪਏ ਦੇ ਪ੍ਰੋਜੈਕਟ ਕੋ ਮਨਜ਼ੂਰੀ ਦਿੱਤੀ ਹੈ। ਵਜ਼ੀਰ ਆਲਾ ਸੁਣ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਦੇਣੀ ਆਖਿਆ ਜੇ ਪ੍ਰੋਜੈਕਟ ਦੀ ਵਜ੍ਹਾ ਨਾਲ ਇਸ ਅਹਿਮ ਜਾਇਤਾ ਬੁਨਿਆਦੀ ਢਾਂਚੇ ਕੋ ਤਕਵੀਅਤ ਮਿਲਣੇ ਦੇ ਨਾਲ ਨਾਲ ਇਹਦੀ ਸ਼ਾਨ ਰਫਤਾ ਬਹਾਲ ਕਰਨੇ ਵਿੱਚ ਵੀ ਮਦਦ ਮਿਲਸੀ। ਯਾਦ ਹੋਵੇ ਜੇ ਹਕੂਮਤ ਸੁਣ ਆਲੀ ਵੀ ਸ਼ੁਪੀਆਂ ਦੀ ਤਾਰੀਖੀ ਜਾਮਿਆ ਮਸਜਿਦ ਹੈ ਰਾਮਬਨ ਦੇ ਸਰਵਾਦਰ ਚੁਮੰਡਾ ਮਾਤਾ ਮੰਦਰ ਦੀ ਬਹਾਲੀ ਵਾਸਤੇ 16,36,00,000 ਰੁਪਏ ਦੇ ਪ੍ਰੋਜੈਕਟਾਂ ਕੋ ਵੀ ਮਨਜ਼ੂਰੀ ਦਿੱਤੀ ਸੀ। ਤਾਲੀਮ ਦੀ ਵਜ਼ੀਰ ਸਕੀਨਾ ਇਤੋਂ ਸੁਣ ਕੁਝ ਦਿਹਾੜੇ ਪਹਿਲਾਂ ਅਨੰਤਨਾਗ ਵੀ ਇੱਕ ਦਹਿਸ਼ਤਗਰਦ ਹਮਲੇ ਵਿੱਚ ਸ਼ਹੀਦ ਹੋਏ। ਪੁਲਿਸ ਦੇ ਹੈੱਡ ਕਾਂਸਟੇਬਲ ਆਸ਼ਕ ਹੁਸੈਨ ਕੁਰੇਸ਼ੀ ਦੇ ਕਾਰ ਜੁਲਕਾ ਉਹਦੇ ਘਰ ਵਾਲਿਆਂ ਨਾਲ ਤਾਜ਼ੀਅਤ ਅਤੇ ਹਮਦਰਦੀ ਦਾ ਇਜ਼ਹਾਰ ਕੀਤਾ। ਵਜ਼ੀਰ ਮਸੂਫਾ ਸੁਣ ਸੁਗਵਾਰ ਕੁੰਬੇ ਕੋ ਸਰਕਾਰ ਦੀ ਤਰਫੋਂ ਹਰ ਮੁਮਕਿਨ ਮਦਦ ਦੇਣ ਦਾ ਯਕੀਨ ਦਿਆ ਲਿਆ। MLA ਗੀ ਬੀਰਵਾ, MLA ਖਾਨ ਸਾਹਿਬ ਅਤੇ MLA ਟਨਮਰਗ ਵੀ ਉਹਦੇ ਨਾਲ ਆਸੇ। ਚੀਫ ਸੈਕਟਰੀ ਅਟਲ ਡੱਲੂ ਸੁਣ ਸ੍ਰੀਨਗਰ ਵਿੱਚ ਅਫਸਰਾਂ ਦੀ ਇੱਕ ਮੀਟਿੰਗ ਟਾਕਾ ਜੰਮੂ ਕਸ਼ਮੀਰ ਵਿੱਚ ईज ऑफ डूइंग बिजनेस

0: ਪ੍ਰੋਗਰਾਮ ਦੇ ਤਹਿਤ ਉਹਨਾਂ ਧੋਣੀ ਦੀਆਂ ਕਾਮਯਾਬੀਆਂ ਦਾ ਜਾਇਜ਼ਾ ਕੀਤਾ। ਉਹਨਾਂ ਸੋ ਇਸ ਸਿਲਸਿਲੇ ਵਿੱਚ ਹਰ ਤਰ੍ਹਾਂ ਦੇ ਮਸਲੇ ਕੋ ਦੂਰ ਕਰਨੇ ਔਰ ਕਾਰੋਬਾਰ ਦੇ ਖੁਆਇਸ਼ਮੰਦ ਨਫਰਾਂ ਵਾਸਤੇ ਇਹ ਅਮਲ ਔਰ ਸੁਖੱਲਾ ਬਣਾਉਣੇ ਦੀ ਹਿਦਾਇਤ ਦਿੱਤੀ। ਸ੍ਰੀਨਗਰ ਦੇ ਜ਼ਿਲ੍ਹਾ ਤਰੱਕਿਆਤੀ ਕਮਿਸ਼ਨਰ ਅਕਸ਼ੇ ਲਾਬਰੂਸ ਹੁਣ ਇੰਤਜ਼ਾਮੀਆ ਦੇ ਅਫਸਰਾਂ ਦੀ ਇੱਕ ਮੀਟਿੰਗ ਟਾਕਾ ਜ਼ਿਲ੍ਹੇ ਵਿੱਚ ਲਰਸਾਰੀ ਫਲਾਹੀ ਅਤੇ ਫਲੈਗਸ਼ਿਪ ਪ੍ਰੋਗਰਾਮਾਂ ਦੀ ਅਮਲਾਵਰੀ ਦਾ ਜਾਇਜ਼ਾ ਕੀਤਾ। ਮੀਟਿੰਗ ਦੇ ਦੌਰਾਨ ਵੇ ਵੰਦਨਾ ਯੋਜਨਾ ਦਾ ਟੀ ਬੀ ਮੁਕਤ ਭਾਰਤ ਅਭਿਆਨ ਦੀ ਪੇਸ਼ਰਫਤ ਦਾ ਤਫਸੀਲ ਨਾਲ ਜਾਇਜ਼ਾ ਕੀਤਾ ਗਿਆ। ਡਿਪਟੀ ਕਮਿਸ਼ਨਰ ਹੁਣ 70 ਸਾਲ ਤੋਂ ਜ਼ਿਆਦਾ ਉਮਰ ਦੇ ਅਹਿਲ ਬਜ਼ੁਰਗ ਨਫਰਾਂ ਕੋ ਵੇ ਵੰਦਨਾ ਯੋਜਨਾ ਦੇ ਦਾਇਰੇ ਵਿੱਚ ਆਉਣ ਕਾ ਇਸ ਸਕੀਮ ਦੇ ਫਾਇਦੇ ਉਹਨਾਂ ਟੋਣੀ ਪਹੁੰਚਾਈ ਵਾਸਤੇ ਯਕੀਨੀ ਬਣਾਉਣ ਦੀ ਹਿਦਾਇਤ ਦਿੱਤੀ। ਉਹਨਾਂ ਸੁਣ ਟੀ ਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਟੈਸਟਿੰਗ ਦੇਖਭਾਲ ਅਤੇ ਬੇਦਾਰੀ ਪ੍ਰੋਗਰਾਮਾਂ ਵਿੱਚ ਵਸਤ ਆਉਣ ਦੀ ਵੀ ਜ਼ਰੂਰਤ ਦਾ ਜ਼ੋਰ ਦਿੱਤਾ। ਬਡਗਾਮ ਦੇ ਜ਼ਿਲ੍ਹਾ ਤਰੱਕਿਆਤੀ ਕਮਿਸ਼ਨਰ ਅਥਰ ਆਮਰ ਖਾਨ ਸੁਣ ਆਖਿਆ ਜੇ ਜ਼ਰਾਤ ਸੈਕਟਰ ਕੋ ਔਰ ਵਾਧਾ ਦੇਣ ਵਾਸਤੇ ਬੁਨਿਆਦੀ ਸਤਹ ਤਾਂ ਲਰਸੇ ਇਕਦਾਮਾਤ ਕੀਤੇ ਜੁਲਣੇ ਦੀ ਲੋੜ ਹੈ। ਸ਼ੇਖੁਲ ਆਲਮ ਹਾਲ ਬਡਗਾਮ ਵਿੱਚ ਇੱਕ ਰੋਜ਼ਾ ਕਿਸਾਨ ਮੇਲੇ ਦਾ ਅਫਤਤਾਹ ਕਰਨ ਦੇ ਬਾਅਦ ਉਹਨਾਂ ਸੁਣ ਆਖਿਆ ਜੇ ਟੈਕਨੋਲੋਜੀ ਕੋ ਲੈਬੋਰੇਟਰੀਆਂ ਥੀ ਉਤਰਾ ਤੋਣੀ ਖੜਨੇ ਨਾਲ ਇਸ ਸੈਕਟਰ ਵਿੱਚ ਜਦੀਦੀਅਤ ਆਉਂਦੇ ਜੁਲ ਸਕਦੀ ਹੈ। ਇਸ ਵਰਕਸ਼ਾਪ ਦੇ ਦੌਰਾਨ ਜ਼ਿਲ੍ਹੇ ਦੇ ਮੁਝ ਸਾਰੇ ਇਲਾਕਿਆਂ ਥੀ ਆਏ ਕਿਸਾਨਾਂ ਕੋ ਪਾਇਦਾ ਜ਼ਰਾਤ ਦੀਆਂ ਸਰਗਰਮੀਆਂ ਕੋ ਵਾਧਾ ਦੇਣ ਅਤੇ ਨਵੀਂ ਟੈਕਨੋਲੋਜੀ ਥੀ ਮੁਤਲਕ ਜਾਣਕਾਰੀ ਦਿੱਤੀ ਗਈ। ਬਾਂਡੀਪੁਰਾ ਲਈ ਜ਼ਿਲ੍ਹਾ ਤਰੱਕਿਆਤੀ ਕਮਿਸ਼ਨਰ ਇੰਦੂ ਕੰਵਲ ਚਿਪ ਦੀ ਹਦਾਇਤ ਦਾ ਮਿੰਨੀ ਸਕੱਟਰੇਟ ਬਾਂਡੀਪੁਰਾ ਵਿੱਚ ਵਕਾਰ ਨਾਲੇਜ ਸੈਂਟਰ ਬਣਾਇਆ ਗਿਆ। ਗੌਰਮਿੰਟ ਗਰਲਜ਼ ਹਾਈ ਸਕੂਲ ਅਜਸ ਦੀ ਗਦਰੀਆਂ ਸੁਣ ਜ਼ਿਲ੍ਹਾ ਇੰਤਜ਼ਾਮੀਆ ਦੀ ਇਸ ਮੁਹਿੰਮ ਦੇ ਤਹਿਤ ਇਸ ਸੈਂਟਰ ਦਾ ਦੌਰਾ ਕੀਤਾ। ਉਸ ਮੌਕੇ ਤਾਂ ਉੱਥੇ ਤਾਇਨਾਤ ਅਮਲੇ ਸੁਣ ਗਦਰੀਆਂ ਕੋ ਸਰਕਾਰ ਦੀਆਂ ਲਾਸਾਰੀ ਸਕੀਮਾਂ ਤਹਿ ਖਿਦਮਤਾਂ ਦੇ ਇਲਾਵਾ ਕੈਰੀਅਰ ਗਾਈਡੈਂਸ ਦੇ ਮੁਤਲਕ ਹਕੂਮਤ ਦੇ ਮਨਸੂਬਿਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਕੁਲਗਾਮ ਦੇ ਜ਼ਿਲ੍ਹੇ ਤਰੱਕਿਆਤੀ ਕਮਿਸ਼ਨਰ ਸ਼ਹਿਜ਼ਾਦ ਆਲਮ ਸੁਣ ਇੱਕ ਮੀਟਿੰਗ ਦੇ ਦੌਰਾਨ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ ਦੂਏ ਮਰਹਲੇ ਦੀ ਅਮਲਾਵਰੀ ਦੇ ਸਿਲਸਿਲੇ ਵਿੱਚ ਉਹਨਾਂ ਤੋਂ ਦੀਆਂ ਕਾਮਯਾਬੀਆਂ ਦਾ ਜਾਇਜ਼ਾ ਕੀਤਾ। ਮੀਟਿੰਗ ਵਿੱਚ ਦੱਸਿਆ ਗਿਆ ਕਿ ਸਕੀਮ ਦੇ ਤਹਿਤ 21,533 ਦਰਖਾਸਤਾਂ ਮਿਲੀਆਂ, ਜਿਨ੍ਹਾਂ ਵਿੱਚੋਂ 17,701 ਦਰਖਾਸਤਾਂ ਦੇਣ ਵਾਲੇ ਨਫਰਾਂ ਕੋ ਸਕੀਮ ਵਾਸਤੇ ਅਹਿਲ ਕਰਾਰ ਦਿੱਤਾ ਗਿਆ। ਉਹਨਾਂ ਦੀਆਂ ਦਰਖਾਸਤਾਂ ਤਾਂ ਕਾਰਵਾਈ ਸ਼ੁਰੂ ਕੀਤੀ ਗਈ ਹੈ। ਤਰੱਕਿਆਤੀ ਕਮਿਸ਼ਨ ਨੂੰ ਸਕੀਮ ਥੀ ਮੁਤਲਕ ਜਾਣਕਾਰੀ ਆਮ ਕਰਨ ਦੀ ਜ਼ਰੂਰਤ ਦਾ ਜ਼ੋਰ ਦਿੱਤਾ। ਇਸ ਦੇ ਨਾਲ ਹੀ ਪਹਾੜੀ ਖਬਰਨਾਮਾ ਮੁੱਕ ਗਿਆ। ਆਕਾਸ਼ਵਾਣੀ ਸ੍ਰੀਨਗਰ ਦੀ ਅਗਲਾ ਖਬਰਨਾਮਾ 5:50 ਦਾ ਗੋਜਿਸ ਬਾਨ ਬੀ ਨਸ਼ੋ ਸੀ। ਦਿਓ ਇਜਾਜ਼ਤ, ਅੱਲਾ ਬੇਲੀ।
1: ਇਸ਼ਾ ਆਕਾਸ਼ਵਾਣੀ ਸ੍ਰੀਨਗਰ ਸਮਿੰਦ ਵੱਲੋਂ ਛੱਕਰ ਤੁਰੋ ਬੋਜ਼ੋ ਫਨਕਾਰ ਚ ਅਬਦੁਲ ਰਸ਼ੀਦ ਹਾਫਿਜ਼ ਦੇ ਸਹਿਤੀ ਯਮਕਰਨ ਪੇਸ਼ ਕਲਾਮ ਸਮਦ ਮੇਰ।

0: ਮਾ ਸ਼ਾ
1: ਟ੍ਰਾਈਬਲ
0: ਅੱਲਾ
1: ਇਸ ਤੇ ਕਬੀਲਾ ਤੇ ਰਿਪ੍ਰੈਜ਼ੈਂਟ ਕੀ ਹੋਇਆ ਇੰਡੀਆ ਨਾ, ਬਾਕੀ ਮੇਰਾ ਨੈਸ਼ਨਲ ਕਾ ਅਵਾਰਡ ਹੈ ਔਰ ਡਿਪਾਰਟਮੈਂਟ ਕਾ ਵੀ ਹੈ ਜੀ। ਡਿਪਾਰਟਮੈਂਟ ਕਾ ਅੰਡਰ ਵੀ ਹਮਨੇ ਬੱਚਾ ਨਾ ਟ੍ਰੇਨਿੰਗ ਵਗੈਰਾ ਜਿਹੜੀ ਦਿੱਤੀ ਹੈ, ਉਸਮਾਂ ਵੀ ਡਿਪਾਰਟਮੈਂਟ ਨੇ ਹਮਨਾ ਹੌਸਲਾ ਅਫਜ਼ਾਈ ਕਰਨ ਵਾਸਤੇ ਜਿਹੜੇ ਇਨਾਮਾਤ ਦਿੱਤਾ ਹੈ ਉਹਨਾਂ ਕੀ ਯਾ ਸ਼ੋਲ ਮਾਰੀ ਹੈ
0: ਜੀ,
1: ਜੀ।
0: ਤੇ ਆਪ ਤਾਂ ਜੀ ਸ਼ੁਰੂ ਕੀ ਤਰਫ ਚਲਾ ਜਿਸ ਵਕਤ ਤਬ ਨਹੀਂ ਕਿ ਉਤੋਂ ਕਿ ਤਬ ਬਿਲਕੁਲ ਛੋਟੀ ਸ਼ਾਇਦ 1 ਸਾਲ ਕੀ ਥੀ, ਥਾਰੇ ਵਾਲਦ ਸਾਹਿਬ ਇਸ ਦੁਨੀਆ ਤੇ ਰੁਖਸਤ ਹੋ ਗਿਆ ਥਾ,
1: ਜੀ
0: ਉਸ ਹਾਲਤ ਮਾ ਔਰ ਉਸ ਤੇ ਲੈ ਕੇ ਅੱਜ ਤੱਕ ਤਬ ਨੇ ਤਾਲੀਮ ਹਾਸਿਲ ਕੀ, ਤਬ ਨੇ ਗੇਮਸ ਖੇਡੀ, ਸੈਲਫ ਡਿਫੈਂਸ ਕੀ ਪ੍ਰੈਕਟਿਸ ਕੀ ਔਰ ਉਸਕੇ ਬਾਅਦ ਇੰਟਰਨੈਸ਼ਨਲ ਪਰ ਜਾ ਕੇ ਖੇਡੀ ਔਰ ਇਨਾਮ ਲਿਆ ਔਰ ਤਬ ਨਾ ਇਸੀ ਵਜ੍ਹਾ ਤੇ ਸਰਕਾਰੀ ਨੌਕਰੀ ਵੀ ਮਿਲ ਗਈ। ਤੋ ਕਿਤੋਂ ਯੂ ਮੁਸ਼ਕਲ ਥੋ ਯੂ ਕੰਮ ਯੂ ਸਫਲ ਜਿਹੜਾ ਤੁਮ ਪਹਿਲਾਂ ਬਚਪਨ ਤੋਂ ਲੈ ਕੇ ਅੱਜ ਤੱਕ ਦੇਖੇ, ਕੈਸੋ ਉਸ ਵਕਤ ਹੋਰ ਲਗਾ ਥੋ ਤੁਮ ਨਾ ਕਿ ਤੁਮ ਇਹ ਪਹੁੰਚੇਗੀ ਜਾਂ ਅੱਜ ਕੇ ਮਹਿਸੂਸ ਕਰੇ
1: ਅਲਹਮਦੁਲਿਲਾ ਬਹੁਤ ਫਖਰ ਹੋਇਆ ਹੈ। ਸੋ ਲੱਗੇ ਤਾਂ ਨਹੀਂ ਥੋੜ੍ਹੇ, ਲੇਕਿਨ
0: ਜੀ?
1: ਜੋ ਕਿ ਮੈਂ ਇਨਸਾਨ ਕੇ ਅੰਦਰ ਜਿਸ ਚੀਜ਼ ਕੀ ਚਾਹਤ ਹੋਈ ਤਾਂ ਵਾ ਅੱਲਾਹ ਤਾਲਾ ਫਿਰ ਰਾਹ ਖੁਦ ਦੱਸੇ।
0: ਠੀਕ
1: ਮੇਰੇ ਅੰਦਰ ਸ਼ੌਕ ਥੀ ਦੋਵੇਂ ਚੀਜ਼ਾਂ ਕੀ, ਸ਼ੁਰੂ ਤੋਂ ਸ਼ੌਕ ਥੀ ਔਰ ਸ਼ੌਕ ਇਹ ਥੀ ਕਿ ਹੂੰ ਕੁਝ ਐਸੋ ਡਿਫਰੈਂਟ ਕਰੂੰ।
0: ਠੀਕ
1: ਅਕਸਰ ਮਾਰਾ ਮੁਆਸ਼ਰਾ ਮਾ ਮਤਲਬ ਹਰ ਫੀਲਡ ਮਾ ਜ਼ਿਆਦਾਤਰ ਤਾਂ ਡਾਕਟਰ ਇੰਜੀਨੀਅਰ ਹੀ
0: ਜੀ
1: ਚਲੇ, ਲੇਕਿਨ ਮੇਰੇ ਜ਼ਹਿਨ ਮੈਂ ਯੂ ਥੋ ਕਿ ਹੂੰ ਕੁਝ ਡਿਫਰੈਂਟ ਕਰੂੰ ਜਿਹੜਾ ਮਤਲਬ ਮਾਰਾ ਮੁਆਸ਼ਰਾ ਮਾ ਅੱਜ ਤੱਕ ਕਿਸੇ ਨੇ ਨਾ ਕੀ ਹੋਇਆ। ਤਾਂ
0: ਠੀਕ
1: ਮਾਰਾ ਮਤਲਬ ਖਾਸ ਕਰ ਗੁਜਰ ਬਰਾਤੀ ਮੈਂ ਮਾਰਾ ਏਰੀਆ ਤੇ ਮੈਨੂੰ ਲੱਗਿਆ ਕਿ ਡਿਸਟ੍ਰਿਕਟ ਬਾਂਡੀਪੁਰ ਤੇ ਵੀ ਸਪੋਰਟਸ ਫੀਲਡ ਮਾ ਕੋਈ ਐਸੋ ਨਹੀਂ ਹੈ। ਹੁਣ ਅਲਹਮਦੁਲਿਲਾ ਕਾਫੀ ਸਾਰਾ ਮਤਲਬ ਬੱਚਾ ਅਵੇਅਰ ਹੋ ਗਿਆ ਹੈ ਕਿ ਹੁਣ ਪਾਰਟਿਸਪੇਟ ਕਰੇ, ਲੇਕਿਨ ਮੇਰੇ ਅੰਦਰ ਇਹ ਸ਼ੌਕ ਥੀ। ਜਬ ਇਨਸਾਨ ਕੇ ਅੰਦਰ ਸ਼ੌਕ ਹੋਇਆ ਤਾਂ ਫਿਰ ਇਨਸਾਨ ਮਤਲਬ ਰਾਹ ਖੁਦ ਹੀ ਬਣ ਜਾਏ ਇਨਸਾਨ
0: ਜੀ
1: ਵਾਸਤੇ। ਮੁਸ਼ਕਲਾਂ ਕਾਫੀ ਸਾਰੀ ਆਈ, ਲੇਕਿਨ ਇਨਸਾਨ ਨਾਲ ਮੁਸ਼ਕਲਾਂ ਨਾਲ ਸਾਹਮਣਾ ਕਰਨਾ ਪਿਆ, ਮੁਕਾਬਲਾ ਕਰਨਾ ਪਿਆ ਔਰ ਤਾਂ ਚੱਲ ਕੇ ਇਨਸਾਨ ਨਾ ਕਾਮਯਾਬੀ ਮਿਲੇ
0: ਜੀ ਬਹੁਤ ਅੱਛੋ। ਤੇ ਚਲਤਾ ਚਲਤਾ ਆਖਰ ਪਰ ਮਾਰੀ ਬਰਾਦਰੀ ਕੀ ਬੱਚਿਆਂ ਦਾ ਵੀ ਜਾਂ ਬਾਕੀ ਵੀ ਜਿਹੜਾ ਵੀ ਤੁਮਨੇ ਇਸ ਵਕਤ ਆਕਾਸ਼ਵਾਣੀ ਸ੍ਰੀਨਗਰ ਤੇ ਸੁਣੇ ਲਗਾ, ਤਬ ਸਭ ਨੇ ਆਪਣੀ ਤਰਫੋਂ ਕਈ ਪੈਗਾਮ ਦੇਣਾ ਚਾਹੇਗੀ, ਮਾਈਕ ਥਾਰੇ ਸਾਹਮਣੇ।
1: ਜੀ। ਮੇਰਾ ਪੈਗਾਮ ਪੂਰਾ ਫੀਮੇਲ ਫੋਕ ਨਹੀਂ ਹੋਈ ਹੈ ਕਿ ਆਪਣਾ ਅੰਦਰ ਇੱਕ ਹਿੰਮਤ ਪੈਦਾ ਕਰੋ ਔਰ ਆਪਣੇ ਅੰਦਰ ਜਿਸ ਚੀਜ਼ ਕੀ ਵੀ ਤੁਮਨਾ ਮਤਲਬ ਜਿਸ ਫੀਲਡ ਮਾ ਵੀ ਥਾਰੋ ਇੰਟਰਸਟ ਹੈ। ਵੋ ਇੱਕ ਚੀਜ਼ ਔਰ ਮੈਂਸ਼ਨ ਕਰਨਾ ਚਾਹੂੰਗੀ ਕਿ ਕਿਸੇ ਵੀ ਅਗਰ ਫੀਲਡ ਮਾ ਕਿਸੇ ਵੀ ਬੱਚਾ ਜਾਂ ਬੱਚੀ ਕੇ ਅੰਦਰ ਜਿਹੜਾ ਟੈਲੈਂਟ ਹੈ, ਪਹਿਲਾਂ ਆਪਣਾ ਬੱਚਾ ਕੋ ਟੈਲੈਂਟ ਨਾ ਦੇਖੋ, ਉਸਕੇ ਉੱਪਰ ਜ਼ਬਰਦਸਤੀ ਨਾ ਥੋਪੋ। ਅਕਸਰ ਮਤਲਬ ਬੱਚਾ ਨਾ ਪ੍ਰੈਸ਼ਰਾਈਜ਼ ਕਰਾਂ ਜਾਂ ਮਤਲਬ ਬੱਚਾ ਨਾ ਥੋਪ ਛੁੜਾ ਕਿਸੇ ਵੀ ਫੀਲਡ ਉੱਪਰ, ਲੇਕਿਨ ਵੋ ਅੱਗੇ ਚੱਲ ਕੇ ਬੱਚਾ ਉਸ ਚੀਜ਼ ਮਾ ਕਾਮਯਾਬ ਨਹੀਂ ਹੋਤਾ ਹੈ।
0: ਠੀਕ
1: ਜਬਕਿ ਮਤਲਬ ਬੱਚਾ ਕੇ ਅੰਦਰ ਟੈਲੈਂਟ ਦੂਜੀ ਤਰ੍ਹਾਂ ਕੋ ਹੋਵੇ,
0: ਠੀਕ
1: ਆਮ ਉਸਦਾ ਕੁਝ ਹੋਰ ਚੀਜ਼ ਥੋਪਣਾ। ਅਗਰ ਆਮ ਉਸਨਾ ਗਾਈਡ ਕਰਾਂਗਾ, ਯੂ ਨਹੀਂ ਹੈ ਕਿ ਬੱਚੋ ਅਗਰ ਕੋਈ ਸੀ ਗਲਤੀ ਮਤਲਬ ਉਸਕੇ ਅੰਦਰ ਸ਼ੌਕ ਹੈ ਜਾਂ ਕੁਝ, ਤਾਂ ਆਮ ਉਸੇ ਉੱਪਰ ਛੋੜ ਦਾਂਗਾ, ਐਸੋ
0: ਨਾ
1: ਨਹੀਂ ਹੈ। ਉਸਕੀ ਬਾਤ ਆਪ ਤਾਂ ਆਮਨਾ ਕਾਉਂਸਲਿੰਗ ਕਰਨੀ ਹੈ, ਅਗਰ ਅੱਛਾ ਵੋ ਨਰ ਆਏ ਤਾਂ ਉਸਮਾਂ ਆਮਨਾ ਉਸਨਾ ਸਪੋਰਟ ਕਰਨੀ ਚਾਹੀਏ,
0: ਠੀਕ
1: ਔਰ ਅਗਰ ਉਸਨਾ ਮਤਲਬ ਉਸਕੇ ਅੰਦਰ ਕੋਈ ਟੈਲੈਂਟ ਹੈ, ਉਸ ਟੈਲੈਂਟ ਨਾਮ ਨਾ ਚੈੱਕ ਕਰਨਾ ਚਾਹੀਏ ਔਰ ਉਸੇ ਕੇ ਉੱਪਰ ਆਮਨਾ ਬੱਚਾ ਨਾ ਛੋੜਨਾ ਚਾਹੀਏ, ਤਾਂ ਕਿ ਵੋ ਆਪਣੀ ਜ਼ਿੰਦਗੀ ਮਾ ਕੱਲ ਤੱਕ ਉਸਨਾ ਪਛਤਾਵਾ ਨਾ ਹੋ ਔਰ ਵੋ ਅੱਛਾ ਕੰਮ ਕਰ ਸਕੇ।
0: ਜੀ
1: ਜੀ
0: ਇੱਕ ਸ਼ਾਇਦ ਮੇਰਾ ਸਵਾਲ ਹੋਰ ਵੀ ਵੈਗੋ ਥਾਰੇ ਦਾ ਇਸ ਪੈਗਾਮ ਦੇ ਬਾਅਦ, ਹਾਲਾਂਕਿ ਮੁਨਾਸਬ ਤੇ ਨਹੀਂ ਰਹਿ ਤੋ ਦੇਖੋ ਤੇ ਥਾਰਾ ਕਾਰਖਾਨੇ ਥਾਰਾ ਪਰ ਇੱਕ ਭਰੋਸਾ ਤਾਂ ਜਾ ਕੇ ਤਬ ਇੰਟਰਨੈਸ਼ਨਲ ਤੱਕ ਪਹੁੰਚੀ ਔਰ
1: ਜੀ
0: ਤਬਨੇ
1: ਜੀ
0: ਇਨਾਮ ਵੀ ਲਿਆ, ਖੇਡਿਓ ਵੀ ਸਾਰਾ ਕੁਝ
1: ਜੀ
0: ਕੀਓ।
1: ਜੀ
0: ਇਸੇ ਤਰੀਕੇ ਨਾਲ ਜਿਸ ਵਕਤ ਮਾਰੀ ਬਰਾਦਰੀ ਕਾ ਬੱਚਾ ਜਾਂ ਕਿਸੇ ਵੀ ਬਰਾਦਰੀ ਕਾ ਬੱਚਾ
1: ਜੀ ਜੀ
0: ਬੱਚਿਆਂ ਪਰ ਭਰੋਸਾ ਕਰੇ,
1: ਜੀ
0: ਉਹਨਾਂ ਡੇਰਾ ਤੇ ਕੱਢੇ,
1: ਜੀ
0: ਉਹਨਾਂ
1: ਜੀ
0: ਕਿਸੇ ਵੀ ਫੀਡ ਮਿਲ
1: ਜੀ
0: ਜਾਵੇ,
1: ਜੀ
0: ਫਿਰ ਉਹਨਾਂ ਕੀ ਜ਼ਿੰਮੇਵਾਰੀ ਹੈ ਕਿ ਉਹਨਾਂ ਫਿਰ ਕੀ ਕਰਨਾ ਚਾਹੀਏ ਤਾਂ ਕਿ ਮਾਂ ਬਾਪ ਕੋ ਜਦੋਂ ਨਾ ਹੈ
1: ਜੀ
0: ਬਰਾਦਰੀ ਕੋ ਨਾ ਹੈ
1: ਜੀ
0: ਵੋ ਫਖਰ ਨਾਲ ਉੱਚੋ ਰਹੇ।
1: ਜੀ ਬਿਲਕੁਲ। ਇਸ ਚੀਜ਼ ਮੈਂ ਉਹ ਐਡ ਕਰਨਾ ਚਾਹੂੰਗੀ ਕਿ ਸਭ ਤੋਂ ਬੜਾ ਰੋਲ ਹੈ ਬੱਚਾ ਕੀ ਤਰਬੀਅਤ ਮਾ ਕਰ ਕੋ।
0: ਠੀਕ
1: ਪੇਰੈਂਟਿੰਗ ਜਿਹੜੀ ਹੈ ਵਾ ਮਤਲਬ ਸਹੀ ਨਹੀਂ ਹੁੰਦੀ ਹੈ
0: ਜੀ
1: ਅੱਜ ਕਾ ਮੁਆਸ਼ਰਾ ਮਾ। ਪੇਰੈਂਟਿੰਗ ਸਹੀ ਨਹੀਂ ਹੁੰਦੀ ਹੈ। ਮਾਂ ਬਾਪ ਜਿਹੜਾ ਹੈ ਵੀ ਆਪਣਾ ਬੱਚਾ ਨਾ ਮਤਲਬ ਹਮ ਅਗਰ ਬੱਚੋ ਜ਼ਰੀ ਕਰੋ ਜਾਂ ਹਮ ਉਸਨਾ ਮੋਬਾਈਲ ਥਮਾ ਕੇ
0: ਠੀਕ
1: ਆਪਣਾ ਆਪਣਾ ਫ੍ਰੀ ਕਰ ਲਿਆ, ਬੱਚਾ ਕੀ ਤਰਬੀਅਤ ਸਹੀ ਹੋਵੇਗੀ ਤਾਂ ਹੀ ਉਸਕੇ ਮਤਲਬ ਉਹ ਭਰੋਸਾ ਕਾਬਿਲ ਹੋ ਜਾਏਗਾ।
0: ਠੀਕ
1: ਖਾਸ ਕਰ ਮਾਂ ਕੋ ਰੋਲ ਮੇਰਾ ਹਿਸਾਬ ਮਾਂ ਬੱਚਾ ਬੱਚਾ ਕੋ ਮਾਂ ਬਾਪ ਦੋਏ ਕੋ ਅਗਰ ਮਤਲਬ ਮਾਂ ਬਾਪ ਆਉਣ ਅਕਸਰ ਜਿਹੜਾ ਵਾਲਦੇ ਨੇ ਵੀ ਮਤਲਬ ਵਾਲਿਦ ਸਾਹਿਬ ਹੋਵੇ ਬੱਚਾ ਕਾ ਵੇ ਘਰੋਂ ਬਾਹਰ ਹੋਵੇ,
0: ਜੀ
1: ਮਾਂ ਕੋ ਕਾਫੀ ਸਾਰਾ ਰੋਲ ਹੈ। ਅਗਰ ਤਰਬੀਅਤ ਅੱਛੀ ਹੈ ਬੱਚਾ ਕੀ ਵੋ ਫਿਰ ਭਰੋਸਾ ਖੁਦ ਦੇ ਮਤਲਬ
0: ਠੀਕ
1: ਕਾਇਮ ਕਰੇ,
0: ਜੀ
1: ਲੇਕਿਨ ਜਬ ਹਮਨੇ ਬੱਚਾ ਨਾ ਟਾਈਮ ਹੀ ਨਹੀਂ ਦਿੱਤਾ, ਬੱਚਾ ਨਾ ਉਸਕੀ ਤਰਬੀਅਤ ਹੀ ਸਹੀ ਨਹੀਂ ਕੀ, ਤੇ ਫਿਰ
0: ਜੀ
1: ਹਮ ਉਸ ਤੋਂ ਕੀ ਭਰੋਸਾ ਰੱਖਾਂਗਾ, ਉਸ ਤੋਂ ਕੀ
0: ਠੀਕ
1: ਉਮੀਦ ਰੱਖਾਂਗੀ ਭਰੋਸਾ ਕੀ।
0: ਜੀ ਜੀ
1: ਜੀ
0: ਤੇ ਆਪਦਾ ਅਖਤਰ ਜੀ ਤੁਹਾਨੂੰ ਆਪਣਾ ਕੀਮਤੀ ਵਕਤ ਦਿੱਤੋ ਹੋਰ ਆਪਣਾ ਹਵਾਲਾ ਨਾਲ ਔਰ ਬਿਹਤਰੀਨ ਪੈਗਾਮ ਵੀ ਦਿੱਤੋ, ਇੱਕ ਬੜੀ ਤਫਸੀਲੀ ਗੁਫਤਗੂ ਕੀ ਤੁਹਾਨੂੰ ਖਾਸ ਤੌਰ ਪਰ ਸਪੋਰਟਸ ਕਾ ਹਵਾਲਾ ਨਾਲ, ਸੈਲਫ ਡਿਫੈਂਸ ਕਾ ਹਵਾਲਾ ਨਾਲ ਜਾਂ ਬੱਚਿਆਂ ਕੀ ਬਾਕੀ ਤਾਲੀਮ ਕਾ ਹਵਾਲਾ ਨਾਲ, ਅੱਜ ਵਾਸਤੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਸ਼ੁਕਰੀਆ ਤੁਹਾਡਾ ਵੀ, ਬਹੁਤ ਸ਼ੁਕਰੀਆ ਹਮਨਾ ਇਸ ਕਾਬਿਲ ਸਮਝ ਵਾਸਤੇ ਔਰ ਤਸ਼ਰੀਫ ਆਉਣ ਵਾਸਤੇ।
2: ਜੀ ਸਾਮੀ ਤੁਮ ਇੰਟਰਵਿਊ ਸੁਣ ਰਿਹਾ ਥਾ, ਅੱਜ ਕੀ ਮਾਰੀ ਮਹਿਮਾਨ ਥੀ ਚੌਧਰੀ ਆਬਿਦਾ ਜੀ ਔਰ ਇਹਨਾਂ ਕੇ ਨਾਲ ਗੱਲ ਕੀ ਮੁਹੰਮਦ ਯੂਨਸ ਕਾਲੂ ਖੇਲ ਸਾਹਿਬ ਹੋਰਾਂ ਨੇ। ਜੀ ਸਾਮੀ ਅੱਜ ਕਾ ਪ੍ਰੋਗਰਾਮ ਕੋ ਵਕਤ ਮੁੱਕਣ ਆਇਓ।